0: pene thok na khong la aljit po sang lek se na mamo bo go ju gwan ti pene thok na aljit po khong la jiba se bo go ju te bare chun chi chi gyang si kasal bin ju
1: acha pene dun ju ngala se men po ga phrichik gyan la sag je batang ju sang sag je batang adi yang na tur tur tyak sin ngala le ata ne
0: merci
1: ju dyan ngala koshish po gyo bacha ju ki khwe need po to chena
0: need
1: po kam ngala se peno gashari ta na availability ਸ਼ਾਰੇ ਬਾਨਾ ਫੂ ਨਾਲ ਥੋ ਜੋ ਕੋਈ ਇੱਕ ਖੁੰਦੇ ਚ ਮੈਚੁਰ ਹੋਮ ਮੈਂ ਮੈਚੁਰ ਮਮਾ ਨੇ ਖੁੰਦੀ ਚ ਗਲਤ ਲਸਕਰ ਖੁੰਦੇ ਜੋ ਦਫਰਿੰਗਾ ਸੀ ਗਿਓ ਜ਼ਰ ਜੋ ਮਤੀ ਆਤਾ ਹੰ ਅੱਲਾ ਸੰਗ ਨਾ ਸੀ ਸੰਬਤਾਂ ਸੇ ਪਿੰਨੇ ਨਾ ਚੋ ਸੀ ਕਲ ਬਰੋਸ਼ਨ ਜੋ ਸੀ ਮਿਕਲ ਬਰੋਸ਼ਨ ਦੋ ਮਨਲ ਮਲ ਸਰਮਾ ਤਮ ਜ਼ਰੀ ਨਾ ਨਿਸਪੇ ਖਾ ਨਦਾ ਸੀ ਮਤੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾ ਸੰਦਿਓ ਰਿਕੁਐਸਟ ਭੇਜੂ ਕੋਸ਼ਿਸ਼ ਗਿਓ ਬਚਾ ਜੋ ਮਤੀ ਲਦਾ ਸੰਤੋ ਸੇ ਯਨ ਨਾ ਗੀ ਡਰਗਸ ਪੋ ਮਿਥਨ ਚੁਕ ਰਿਹਾ ਦੇਖ ਨਾ ਸੀ ਨਕਾਬੰਦੀ ਬਾਰ ਗੋਸਨਾ ਬਾਰ ਗੋਸ਼ਾਜੂ ਦੇ ਫੇਂਗਾ ਨਾ ਸੀ ਯੂਥ ਯਾ ਨਾ ਤੇ ਕਮਿਊਨਿਟੀ ਲੈਵਲ ਯੂਥ ਚਿਕ ਚਾਰ ਗੋਸਨਾ ਦੋ ਸੋਲ ਚਾਰ ਗੋਸ਼ਾਜੂ ਗਿਆ ਨਾ ਚੋਸਲਾ ਨਦਾ ਸੇ ਅਤਿ ਫਰੂ ਲਾ ਹਮੇਸ਼ਾ ਦੋ ਸਮੋਜੂ ਕਿ ਮਤਲਬ ਜ਼ੋਰ ਜ਼ਬਰਦਸਤੀ ਮਤਲਬ ਅਲਿੰਗ ਮੇਵਾ ਚਗਾ ਚੀਜ਼ ਨਾ ਪ੍ਰੈਸ਼ਰਾਈਜ਼ ਮੇਵਾ ਚ ਦੋ ਚੁੱਕ ਪ੍ਰੈਸ਼ਰਾਈਜ਼ ਬਾਨਾ ਖੋ ਮਤਲਬ ਦੇ ਪੇਨ ਬੁ ਕਮ ਬੇਫਿਆ ਖੋ ਚੁੱਕ ਰਾਸਤੋਂ ਖੋ ਸੀ ਆਪਣਾਏ ਬਚਾ ਜੂ ਦੇ ਸੰਗ ਦੀ ਸਟੈਪਸ ਕੁੰ ਗਾ ਲੈਣਾ ਇਨਸ਼ਾ ਅੱਲਾ ਗਾ ਲਾ ਦੀ ਡਰਗਸ ਪ੍ਰੋਬਲਮ ਐਡਿਕਸ਼ਨ ਪ੍ਰੋਬਲਮ ਕੋ ਕਮ ਗਾ ਥੋ ਜੂ
0: ਸਰ ਮਸੋਂ ਡਾਕਟਰ ਅਸਗਰ ਅਲੀ ਫੈਕ ਪੋਜੂ ਜੂ ਗੀ ਰੈਸਪੀ ਖਾ ਗਾ ਯਾਂ ਲਾ ਯੋ ਟ ਜੂ ਦਰੀ ਅਤਿ ਗੀ ਪ੍ਰੋਗਰਾਮ ਇ ਰੋਲ ਤਾਰ ਜੂ ਯਾਂ ਸੀ ਮਤਿ ਨਾ ਬਾ ਖੰ ਜਮਾਤ ਕਾ ਕਾ ਫੋਨ ਆਉਂਸਿਕ ਮੁੰਜੁ ਫੇਰ ਸੇ ਸੰਗ ਅਤਿ ਨੌਜਵਾਨ ਕਲ ਲਾਜੂ ਯਾਂ ਸੀ ਦੀ ਚੋਖ ਫੋ ਨੋਤ ਪੀ ਲਾ ਸਿਰ ਕਾ ਦੇਖਣਾ ਯਾ ਸ਼ੂ ਸੇ ਦੁਖ ਚਸਪੋ ਰੰਗ ਰੰਗ ਸਕਿਓਪ ਸੇ ਅਖ ਚਸਪੋ ਚਾਚ ਸੇ ਛਸਨ ਜ਼ਰ ਯਾਂ ਸੀ ਯਾ ਚੀ ਖਸ ਕੋਸ਼ੀ ਬਜੁ
1: ਇਨ ਜੁ ਗਾ ਗਿਓ ਜ਼ਰ ਜੁ ਗਾ ਅਤਿ ਜਵਾਨ ਸਿਰ ਪੁਲਾ ਕਿ ਗਾ ਚੀ ਸੀ ਅਤਿ ਰਗੋਈ ਫੇਰ ਸ਼ਨੋ ਦੇ ਦੇਖਣ ਗਾ ਦਾ ਦੂਰ ਦੁਖ ਚਸਪੋ ਮਾ ਜ਼ਰੂਰੀ ਨਾ ਜੁ ਚਾ ਜ਼ਬਨ ਗਾ ਦਾ ਦੋ ਸੇ ਇੱਕ ਫਨ ਕੇ ਲੇ ਗਾ ਤਾ ਇੰਜੋਇਮੈਂਟ ਇਫ ਦੇ ਚੀਜ਼ ਪੋ ਯੂਜ਼ ਬਤ ਮਗਰ ਦੇ ਯੂਜ਼ ਬਾਨਾ ਅਤਿ ਦਿਮਾਗ ਪੰਚੀ ਚੀ ਚੇਂਜਸ ਗੋਏ ਦੋ ਗਾ ਨਾਲ ਆਸ਼ੂ ਗਾ ਮੈਂ ਯਾਨ ਜ਼ਮੀਨ ਨਾ ਜੁ ਦੇ ਫੇ ਕੋਸ਼ਿਸ਼ ਗਾ ਗਿਓ ਬਚਾ ਜੁ ਯੰਥੁਕ ਦੇ ਚੀਜ਼ ਗਾ ਨਾ ਦਾ ਬਿਲਕੁਲ ਸੋਸ ਦੁਖ ਚਾ ਚਾ ਜ਼ਬਨ ਗੀ ਚੀਜ਼ ਕਾ ਨਾ ਸੇ ਲੈਨ ਬਨਾ ਅਤਿ ਦਿਮਾਗ ਪੰਚੀ ਚੇਂਜਸ ਗੋਏ ਗੋ ਸਿੰਗ ਨਾ ਜੁਕ ਪਾ ਦੋ ਥੋਪ ਸਮੇਤ ਪਿਆ ਨਾ ਮੈਂ ਜੁ ਦੇ ਫੇ ਕੋਸ਼ਿਸ਼ ਗਿਓ ਬੋ ਜੁ ਚਾ ਜ਼ਬਨ ਗੀ ਸਾਈਡ ਇਫੈਕਟ ਮਲ ਅਲਿੰਗ ਉਦ ਅਤਿ ਰਾਂ ਲਾ ਸਿਓ ਉਦ ਅਤਿ ਫੈਮਿਲੀ ਲੈ ਸਿਓ ਉਦ ਅਤਿ ਕੌਮ ਕਾਬਿਲ ਲੈ ਦਾ ਕੋਸ਼ਿਸ਼ ਗਿਓ ਬਚਾ ਜੁ ਜੁ ਪੰਗੋ ਪਚਾ ਦੋਸੇ ਗਾ ਨਾ ਸੀ ਕੋਸ਼ਿਸ਼ ਬਚਾ ਜੁ ਦੀ ਚੀਜ਼ ਕਹਿੰਦਾ
0: ਸਰ ਮਸੋਂ ਡਾਕਟਰ ਅਸਗਰ ਅਲੀ ਫਿਜ਼ੀਸ਼ੀਅਨ ਸਪੈਸ਼ਲਿਸਟ ਜੁ ਇਹ ਫੈਕ ਪੋ ਦਿਖਾ ਸ਼ਖਸ ਲੇਗ ਸੇ ਨਾ ਪ੍ਰਮੋਚਨ ਖਸਕੋਸ ਕਾ ਦੇ ਅੰਗ ਸਿੰਘ ਅਤਿਸ਼ ਨਾ ਬਕਨ ਜਮਾਤ ਕਾ ਕਫੋਨ ਨਾ ਸਿੰਘ ਮੁੰਨ ਲ ਕੋਚੁ ਜੁ ਤਾਂਗਾ ਦਾਂ ਲ ਤੁਸ ਪੋਛੁਨ ਚਿੰਗ ਇਨ ਸੇਰ ਗਵਾਂ ਜੁ ਨਾ ਯੰਗ ਲੰਚ ਕੇ ਅੰਗ ਲ ਇਰਟਿਨ ਤੋ ਸਵਾ ਕਾ ਦੇ ਨਵਾਕ ਫਿ ਸੇ ਦਿਖਾ ਸ਼ਖਸ ਚਸ ਬੋ ਲਾ ਜੁ ਸਰ ਮਸੋਂ ਜ਼ਰ ਜੁ ਬਖਸ਼ਿਸ਼ ਜੁ
2: ਲਨ ਪੋਲਾ ਇਦਾਂ ਨਾ ਬਸ ਤ੍ਰਿਲਨ ਨੀਲ ਸਲਾ ਇਦਾਂ ਲਾ ਯਾਰ ਲੁਈ ਚਿਕੋ ਚੁਰ ਲੂ ਤਾਂ ਗੁਲਜ਼ਾਰ ਅਹਿਮਦ ਨਾ ਪ੍ਰਪੁਲ ਲੂ ਲਾ ਇਦਾਂ ਅਸੀਂ ਸੁਨਾ